0: ਦਾ ਫਿਰ ਕੀ ਦਿਖਾ ਦੇ ਫਰਕ ਦਾ
1: ਸਰਪੰਚ ਬਣਾ ਮੈਨੂੰ ਤਾਂ ਗਾਉਂ ਗਾਉਂ
2: ਕਿਹਾ ਜਾਂਦਾ ਹੈ ਕਿ ਜਾਂਦਾ ਹੈ ਹਾਂ ਹੋ